0: ਵਾਸਤੇ ਹੀ ਹੋਇਆ ਕਰੇ ਹੈ
1: ਜੀ
0: ਕਿ ਤਾਵੜਾ ਕੇ ਲਈ ਆਪਾਂ ਲਗਾ ਰਹਿਵਾਂ ਕਿ ਅੱਠੇ ਬੈਠੇ ਜੈਠੇ ਆਪਾਂ ਸਰਦੀਆਂ ਮੈਂ ਢੂੰਡਤਾ ਰਹਿਵਾਂ ਪਰ ਗਰਮੀਆਂ ਕੇ ਮਾਇਨੇ ਆਪਾਂ ਨੇ ਥੋਕ ਭਾਵ ਮੈਂ ਮਿਲੇ ਹੈ ਔਰ ਗਰਮੀਆਂ ਕੀ ਪਹਿਚਾਨ ਵੀ ਹੋਇਆ ਕਰੇ ਆਮ ਸੂ
1: ਇਹ ਵੀ ਇਸ ਟਾਈਮ ਪੇ ਥੋਕ ਭਾਵ ਮੈਂ ਮਿਲ ਰਿਹਾ ਹੈ
0: ਬਿਲਕੁਲ ਸਾਹਿਬ ਤੋ ਆਜ ਆਪਾਂ ਆਪਣੇ ਸਾਗੇ ਕਲਿਆਣ ਦੱਤ ਵਰਮਾ ਜੀ ਹੈ ਜੋ ਕਿ ਆਪਾਂ ਨੇ ਬਤਾਵੇਲਾ ਕਿ ਆਮ ਕੇ ਬਾਗਾਨਾ ਦੀ ਦੇਖਭਾਲ ਕੀ ਤਰੀਕਾ ਸੇ ਕਰਨੀ ਚਾਹੀਦੀ।